ਰੇਡੀਓ ਵਸੇ ਤੋ ਜੇਗਾ ਆਪਣੇ ਕਾਰਜਕ੍ਰਮ ਜਾਰੀ ਰੱਖਦਾ ਹੈ ਪ੍ਰਯਾਸ਼ਿਤ ਹੋ ਆਪ ਸਹੀ ਚਾਗ ਵਰਤਾ ਕਾਰਜਕ੍ਰਮ ਮੇ ਬਦਰਦੀਨ ਹਿਲੋਲੀ ਇੱਕ ਗਜ਼ਲਕਾਰ ਸ਼ਾਇਰ ਕੇ ਰੂਪ ਮੇ ਵਿਸ਼ਾਇ ਕੋ ਸੁਨੀ।